ਵੈਲਕਮ ਬੈਕ ਆਏਗੇ ਜਿਵੇਂ ਕਵੇਗਾ ਕਰਾਂਗੀ ਰਾਂਝਿਆ ਵੇ ਬਿਊਟੀਫੁਲ ਟ੍ਰੈਕ ਐਂਡ ਆਈ ਹੋਪ ਕਿ ਆਪਕੋ ਪਸੰਦ ਆਇਆ ਹੋਏਗਾ ਦਿਲ ਸੇ ਬਾਤ ਕਰ ਰਹਾ ਹੂੰ ਯਾਰ ਦਿਲ ਮੁਝਸੇ ਬਾਤ ਕਰ ਰਹਾ ਕਿਉਂ ਭਾਈ ਅਨੀਸ ਭਾਈ ਨੇ ਮੌਸਮ ਹੀ ਐਸਾ ਖਿੱਚ ਦਿਆ ਕਿ ਦਿਲ ਕਹਿ ਰਿਹਾ ਯਾਰ ਕੁਛ ਬਾਤੇ ਕਰਤੇ ਹੈ ਯਾਰ ਆਏ ਦਿਲ ਮਿਲ ਕਰ ਉਸੇ ਯਾਦ ਕਰੇ ਮੌਸਮ ਵੀ ਹੈ ਸੁਹਾਨਾ ਹਾਏ ਹਾਏ ਹਾਏ ਹਾਏ खैर जी आगे बढ़ते हैं आपके मैसेज की जानेब और सवाल एक बार फिर रिपीट कर देता हूं कि आज मैंने सवाल फ्लोट किया है कि श्रीलंका का पुराना नाम क्या है और अनीस साहब फिर आ गए हैं नदीम भाई